0: ਜੀ ਵਾਈ ਫਾਈ ਕਨੈਕਟਿਵਿਟੀਜ਼ ਹੋਇਆ ਫਸਨ ਕਨੋ ਤਵੇ ਅਦੇ ਇਕਵਿਪਮੈਂਟਸ ਹੋਰੋ ਅਦੇ ਫੈਸਿਲਿਟੀਜ਼ ਹੋਰੋ ਵੀ ਆਰ ਟ੍ਰਾਇੰਗ ਟੂ ਪ੍ਰੋਵਾਈਡ ਦ ਬੈਸਟ ਅਦੁਗਾ ਏਰੀਆ ਅਸੀਂ ਯਾਮਨਾ ਲਸ਼ ਗ੍ਰੀਨ ਏਰੀਆ ਦਾ ਇਨ ਦ ਲੈਬ ਆਫ ਨੇਚਰ ਕੋ ਅਦੁ ਨਾ ਕਦੋਗੇ ਯਾਮ ਲਾਂਗ ਬੋ ਖੋਪ ਗੀ ਵਾ ਨਾ ਤਾ ਬਦਲ ਮਹੀ ਦ ਮਾਜ ਦੀ ਇੰਗ ਬਚ ਕੋ ਹਮ ਦਾ ਅਨੋ ਮਨਾਈ ਨਾ ਸੁਮ ਉਹ ਬਕਾਂ ਜੇ ਤੋ ਪ ਯੂਨੀਵਰਸਿਟੀ ਕੇ ਕਾਮ ਯਾਮ ਸੁ ਅਨੋ ਮਨਾ ਆਊਟਸਕਰ ਕੁਮ ਬਦੋਇ ਨਾ ਲੋਇ ਲੈ ਚਾ ਅਦੁ ਮਾਇਨਾ ਕੋਈ ਵੀ ਸੁ ਅਦੁ ਕੁਮ ਬਗੀ ਮਫਮ ਚਪ ਚਾਨਾ ਕਨੋ ਤੋ ਗੇ ਕੋ
1: ਯਾਮ ਕਨ ਸੁ ਲਾਪ ਤਾ ਭਾਈ
0: ਲਾਪ ਤਾ ਵਾ ਅਦੁਗਾ ਲਾਂਗ ਬੋ ਖੋਪ ਸੁ ਯਾਮ ਕਨ ਨਾ ਯਾਉ ਦਾ ਬਾ ਅਦੁ ਨੇ ਹਾਈ ਇਨ ਦ ਲੈਬ ਆਫ ਨੇਚਰ ਫਿਲੋਸੋਫਿਕਲੀ ਸਪੀਕਿੰਗ ਕੋ ਅਦੁ ਮਾਇਨਾ ਮਹੀ ਤਮ ਬਗੀਦੀ ਯਾਮਨਾ ਮਤਿਕ ਚਾਹੋ ਮਫਮ ਦੋ ਹਾਈ ਦੇ ਉਜ਼ਾਦਸੂ ਅਦੇ ਕੀ ਫੈਸਿਲਿਟੀਜ਼ ਦਸੂ ਅਦੇ ਕੀ ਲੈਬ ਕੈ ਕ੍ਰਾਮ ਯਾਮ ਦਸੂ ਸਿਗੂ ਮਯਾਮ ਜੀ ਯੇ ਮੋ ਕਾਂਦ ਦੀ ਅਦੇ ਕੀ ਆਇਨਾ ਤਾਂਜ਼ਰ ਰੂਬ ਐਕਸਪੀਰੀਅੰਸ ਨਾ ਆਇਨਾ ਅਮੁ ਉਜ਼ਾ ਮੇ ਆਮ ਦਾ ਸ਼ੇਅਰ ਤਰ ਕਾਂਦ ਸਮਾਈਸ ਮਾਈਂਸ ਹਮ ਕਤ ਸੀ ਸਾਤਰ ਸਿੰਗ ਸੇ ਨਾ ਹੈ ਬਗੀ ਕੋ ਅਦੇ ਕੀ ਵਰਕਸ਼ਾਪਸ ਮੇ ਆਮ ਕੋਇਨਾ ਸਾਤਰ ਕੀ ਮੋਈ ਕਾਨਾ ਨਾ ਬਗੀ ਨਮਕਤਾ ਅਤੇ ਕਿ ਸੈਮੀਨਾਰਸ ਮੈਂ ਆਮ ਅਰੇਂਜ ਤੌਰੀ ਬਾ ਸਿਗੁ ਮੈਂ ਆਮ ਸੇ ਆਇਨਾ ਖਨਮਦਾ ਸਾਤਰ ਸਿੰਗ ਦਾ ਕਾਨਾ ਬਤੇ ਸੋਨ ਮੱਕ ਕੇ ਹੋਈ ਗਨੀ ਦੋਗਾ ਇਫੈਕਟਿਵ ਹੋਈ ਗਨੀ ਆਇਨਾ ਦੇ ਖੰਜੇ
1: ਐਕਸਪੋਜ਼ਰ ਨਾ ਚੀਜ਼ ਐਕਸਪੋਜ਼ਰ ਯਾਮ ਨਾ ਪੀਪੀ ਹੈ ਨਾ ਤਮੈਂ ਥੰਬੀ ਬਨੇ ਯਾਮ ਮੈਂ ਨੋਏ ਜੇ
0: ਵਰਕਸ਼ਾਪ ਮੈਂ ਆਮ ਨਾ ਮੈਂ ਨਾ ਆਰਗੇਨਾਈਜ਼ ਸੋਰੀ ਬਾ ਦੇ ਐਕਸਪਰਟ ਕੁਮ ਬਲਾ ਕਾਂ ਦਾ ਟਾਕਸ ਕੁਮ ਪੀ ਹਲੇ ਕੋ ਕਾਇ ਆਇਨਾ ਹੈ ਬਜ ਫਾਰਮੇਟਿਵ ਪੀਰੀਅਡ ਨੇ ਬਾ ਹਾਈ ਦੇ 12 ਫੋਕ ਦੇ ਕੋ ਜੇ ਅੰਗਾਂ ਵਖੰਜ ਅੰਗਾਂ ਹੋਇਨਾ ਵਖੰਜ ਲੈਤਰਾ ਹੇ ਜੇ ਗ੍ਰੈਜੂਏਸ਼ਨ ਕਰੋ ਕਾਂ ਦਾ ਦੇ ਕੋ ਜੇ ਮਾ ਜੇ ਮੈਚੋਰਿਟੀ ਕੇ ਲੈਵਲ ਸੇ ਖਤਮ ਹਿੰਗਲ ਆਪਨੇ ਵਾ ਦੋ ਦੋਨਾ ਸੀਗੇ ਮਤਮ ਜੇ ਦਾ ਟ੍ਰੇਨਿੰਗ ਅਦੇ ਕੇ ਐਕਸਪੋਜ਼ਰ ਮਯਾਮ ਪੀ ਹੋ ਬਸ ਨਾ ਕਦਾ ਹੋਇਆ ਕਾਂ ਜੇ ਦਾ ਮਾ ਗੀ ਵਖਲ ਲੋਨ ਸੇਮ ਕਤ ਪਾ ਮਾ ਗੀ ਕੈਰੀਅਰ ਕੀ ਡਾਇਰੈਕਸ਼ਨ ਅਦੂ ਮਯਾਮ ਸੇ ਕਦਾ ਹੋਇਆ ਕਾਂ ਜੇ ਦਾ ਗ੍ਰੈਜੂਏਸ਼ਨ ਸੇ ਤੇ ਆਮਨਾ ਫਾਊਂਡੇਸ਼ਨ ਸਟਰੋਂਗ ਹੋਈ ਬਸੇ ਕੈਰੀਅਰ ਸੇ ਆਮਨਾ ਕਲੀਅਰ ਪਾਥ ਸੇਮ ਗੰਮੇ ਵਾ ਅਦੋ ਦੋਨਾ ਕੋ ਨਾ ਸਮਾਇਨਾ ਟਾਕਸ ਕੁੰਬੋ ਹੋਇਰੋ ਵਰਕਸ਼ਾਪ ਸੈਮੀਨਾਰ ਗੋ ਮਸਿਲ ਦੇ ਜਨਾ ਕਦਾ ਹੋਇਆ ਕਾਂ ਮੋਇ ਦੇ ਐਕਸਪੋਜ਼ਰ ਪੀ ਰਕਾਂ ਦਾ ਓ ਸਿਗੁਮ ਸਿਗੁਮ ਬ ਲੈਨਾ ऑप्शन मैं आम लेना तो दादा ऐसे आई वांट टू जानना का दबो ऑप्शन से बुक करिनो ने एंड हाउ वुड थिस अब द का दोगे दा आईना होजे के मतम के आ जे अखोय ना हाय बजे कैसे थाजा दे मोय मसा मसा ने एक्सपीरियंस हो जरा कांद कना नोम ला का ना वांग आंग बद ताब का से मगोन द जानना वो पोट मो तारे अदु दा दुम इन के भया बगे के नोमा लेय अदु गुम बगे पोट से एना सुम थेंग ना रख पनि ना ग्रेजुएशन मतम द गी दुम एक्सपीरियंस एक्सपोजर से दुम पीसी हाय बगे कनो दो ਵਖਨ ਲੋਨਦੋਨਾ ਅਦੁਮ ਅਕੋਇਨਾ ਤੁਮ ਇਨਕੋਰਪੋਰੇਟ ਤੋ ਅਦੁ ਮਾਇਨਸ ਤੁਮ ਅਕੋਇਸੇ ਅਨੋ ਅਨੋ ਪ੍ਰੋਗਰਾਮ ਸਿੰਗ ਅਦਗੀ ਟ੍ਰੇਨਿੰਗਸ ਕੁੰਬਾ ਵੋਕੇਸ਼ਨਲ ਕਤੰਗੇ ਵਾਨਨਾ ਤਬ ਅਕੋਇਗੀ ਗ੍ਰੈਜੂਏਸ਼ਨ ਤਮੀ ਵਾਂਗਾ ਗੈਸੇ ਦਮੋਇਗੀ ਤੁਮ ਕੋਰਸ ਕੇ ਮਨੁੰਗ ਜੇ ਦਾ ਕੋਈ ਟ੍ਰੇਨਿੰਗ ਕੁੰਬਾ ਕੇ ਕਾਮੇ ਆਮ ਜੇ ਤੁਮ ਹਾਪਸੇ ਲਗਾਨ ਦਦੇਗੀ ਮੋ ਇੰਟਰਨਸ਼ਿਪ ਕੁੰਬਾ ਕੋ ਇੰਟਰਨਸ਼ਿਪ ਇਸ ਯਾਮ ਦਰਕਾਰ ਹੋਏ ਦਰਕਾਰ ਹੋਏ ਹੈਵ ਟੂ ਅਦੁ ਦੁਨਾ ਰੀਅਲ ਲਾਈਫ ਦਾ ਇਨ ਤਮ ਮੈਂ ਆਮ ਦੋ ਰੀਅਲ ਲਾਈਫ ਦਾ ਕਮਾਈਨ ਸੀਜ਼ਨ ਅਗੇ ਸੀਜ਼ਨ ਅਦੁ ਨੋ ਸੀਜ਼ਨ ਅਬੇ ਅਗੇਨ ਹਾਈ ਬਗੀ ਪੋਤੋ ਮੋਇ ਉਰਕਾਂ ਦਾ ਦਿਖਾਈ ਦੋਗੇ ਐਕਸਪੀਰੀਅੰਸ ਉਰਕਾਂ ਦਾ ਦੀ ਉਹ ਅਸਾ ਕੇ ਕੋਈ ਨਾ ਤਮ ਦੀ ਸੀਨੀ ਨਾ ਨਾ ਹੈ ਬਗੀ ਪੋਤੋ ਤਾ ਦੀ ਤੰਮੀ ਬਪੋ ਦੁ ਦਾ ਕੰਫੀਡੈਂਸ ਕਨਵਿਕਸ਼ਨ ਦੋ ਹਿੰਗਲ ਇਦਨਾ ਅਦੁ ਨਾ ਸਿਗੁਮ ਬਪੋ ਸੇ ਯਾਮ ਨਾ ਦਰਕਾਰ ਹੋਏ ਨਾ ਖਲੇ
1: ਸੇ ਰਿਸਕੋਲੈਸ ਮੈ ਟਰਮ ਜੇ ਮਸੇ ਕੀ ਵਿਜਨ ਅਮਦੀ ਪੰਦਮ ਮੈ ਜਗਤ ਮਸੇ ਸੇ ਮਸੇ ਕੀ ਮਤਾਂ ਦੇ ਕੋ ਮੈਨ ਹੈ ਬਿਨੀ
0: ਕੋਲੇ ਸੇ ਹੋਕ ਦੋ ਕੇ ਬਗੀ ਮਾ ਕੀ ਵਿਜਨ ਸੇ ਕਰੀ ਨੋ ਹਾ ਕਾਂ ਸੇ ਦਾ ਯੂਥ ਸਿੰਗ ਸੇ ਦੇ ਸ਼ੁਡ ਬੀ ਟ੍ਰੇਨ ਇਨ ਸੱਚ ਅ ਵੇ ਦੈਟ ਦੇ ਕੈਨ ਬਿਕਮ ਐਨ ਇੰਡੀਪੈਂਡੈਂਟ ਇੰਡੀਵਿਜੁਅਲ ethical individual achumba aramba su khandok pangamba aduga masagi lepcha bangamba miho yama oibangamba gi kanoto education knowledge aduga training se piwa haibase akhoi pandam neba adu jona kedoga kanse da akhoi se state sigi manu se dang dang confined ta wona ta atopa ma pandale ba best practices follow to ma yanga koi collaboration ta ora kanda even let's say I am Shillong gi kanone ko faculty ora mine adu jona hoje bokta igi networking do lei bani na ko networking se lei basina ke am kanda ke ha kanse da expert ma yama ma in touch adum lei ko adu jona moi expertise to na contribute to biraga aina koi na dakar ho ma tam da koi na request ਸਰਕਾਂਦ ਕੁਆਲਿਟੀ ਹੈ ਕੁਆਲਿਟੀ ਨਾ ਸਾਈਜ਼ ਉਮਾਈ ਜਾ ਕਰੇ ਕੁਆਲਿਟੀ ਆ ਜਦੀ ਅਮਰ ਹੋ ਬਨੇ ਨਾ ਕੋਈ ਕੀ ਕੋਲੇਜ ਸੇ ਕੁਆਲਿਟੀ ਦੋ ਮੇਨਟੇਨ ਤੌਨਾ ਬੋ ਹੋਨਾ ਬਦ ਅਤੋ ਪਮ ਲੰਦ ਅਤੋ ਪਮ ਫਮ ਦਾ ਬੈਸਟ ਪ੍ਰੈਕਟਿਸਸ ਕੋਨ ਇਨਕੋਰਪੋਰੇਟ ਤੌਰਕਾਂਦ ਅਤੋ ਪ ਕੋਲੇਜਸ ਮ ਪਾਂਦ ਲੇਵ ਕੋਲੇਜਸ ਕ ਕੰਪੀਟ ਤੋ ਵੰ ਅੰਬਗੀ ਲੈਵਲ ਦੋ ਅਦੂ ਬੋ ਤੋ ਪੁਖਲ ਲਗਨਾ ਬੋ ਹੋਨਾ ਸੀ ਹੈ ਬਗੀ ਪੰਦਮ ਦੋ ਅਦੂ ਦਾ ਹੌਗੀ ਬਨੇ ਬਾ ਅਦੂ ਗ ਇਨ ਦਿਸ ਪ੍ਰੋਸੈਸ ਸੀ ਪ੍ਰੋਸੈਸ ਸੇ ਅਮੁ ਕ ਦੋ ਨੇ ਹਾ ਕਾਂ ਸੇ ਦਾ ਸੀ ਫੰਗ ਬੰ ਅੰਨਾ ਬੋ ਹੋਨਾ ਬਦ ਆਈਗੀ ਇਰਮਦਮਦ ਲੈਰੀਬ ਨਹਾ ਮਯਾਮ ਸਿੰਘ ਸਿਦੇ ਅਦੁਮ ਮਸਾ ਮਸਾਨਾ ਲੇਪਚਾ ਬੰਗੰਬਗੀ ਇੰਡੀਵਿਜੁਅਲ ਅਮ ਕੋਇਰਕਪਦ ਅਦੁ ਤੇ ਸੇਕੀ ਪ੍ਰੋਸੈਸ ਸਿਦੇ ਅਦੁਮ ਯਾਰੋਕ ਤੋਇਨੇਬ ਅਦੁ ਦੁਨਾ ਐਨ ਹਾਈਨੇ ਮਿਸੇ ਥਮੋਇ ਸਿੰਘ ਨਾ ਬੋ ਹੋਨਾ ਰਦੀ ਹੋਨਾ ਬੋ ਲੇਪਚਾ ਦੇ ਕੋ ਮਤੇ ਇਨ ਸੇ ਤੁਮ ਮੈਗੇ ਖੁਦਿੰਗ ਮਕਤੇ ਅਦੁਮ ਲਾਇਬ